ਮਾਤ ਵੈਲ ਹੁਆੜੀ ਨੂੰ ਮਾਤੇ ਵੈਲ ਸ਼ੀ ਮਾਤਾ ਦ ਵੈਲ ਉਦਪਾਰਾ ਮੋਬਾਈਲ ਕੀ ਲਾ ਵਲਿਕੇ ਖਬਲ ਨੂੰ ਦ ਖਬਲ ਜ਼ੈਨੂ ਮੋ ਮਾਤੇ ਰਾ ਵਲੀ ਗਈ ਪੋ 0312 88 88 150 ਪੋ ਦਗਾ ਨੰਬਰ ਬਾਂਦੀ ਦਾਸੋ ਮੇਰਾ ਮਾਨੀ ਹੋ ਗਈ ਮੰਗਤਾ ਮੈਸੇਜ ਨਾ ਰਾ ਵਲੀ ਗਏ ਓ ਪਦਗਾ ਬਲੜੂਨਾ ਕਾਸਮੈਟਿਕਸ ਪਾਕਿਸਤਾਨ ਉਮ ਖਲੀ ਸਕੀ ਆਊ ਦ ਹੈਦਰ ਮੋਮੰਦ ਹਸਪਤਾਲ ਪੋ ਦੂਲ ਸਮਖਲੀ ਸਕੀ ਜ਼ਮੰਗ ਸਰਾ ਖਪਲ ਜ਼ਾਨ ਜ਼ਰੂਰ ਓ ਜ਼ਮੰਗ ਸਰਾ ਖਪਲ ਜ਼ਾਨ ਜ਼ਰੂਰ ਪੋ ਦਗਾ ਜਿਸ਼ਨੀ ਕਾਮਯਾਬੀ ਕੀ ਜ਼ਰੂਰ ਓ ਜ਼ਮੰਗ ਸਰਾ ਪੋ ਦਗਾ ਜਿਸ਼ਨੀ ਕਾਮਯਾਬੀ ਕੀ ਜ਼ਾਨ ਜ਼ਰੂਰ ਸ਼ਰੀਕ ਜੀ ਪੋ ਲਗੂ ਸਾਥੁਨ ਕੇ ਜ਼ਮੰਗ ਦ ਬਲੜੂਨਾ ਕਾਂ ਦਗਾ ਦ ਕਲੀਜ਼ੀ ਸਲੁਰਮ ਕੇਕ ਦਖੇਰਾ ਕਟਕੇ ਦਲਵਾਲ ਮੁੰਗਤਾ ਰਾਰ ਸਿਦਲੇ ਦੇ ਦੋ ਬੱਲੀ ਮਲਾਗੁਰੀ ਦਸਾ